0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

0: ਜਿੰਨੀ ਨਾਈ ਇਨਸੀਂਗੇ ਥਿਰੇ ਏਵਰਿੰਗੇ ਕੁਰਿੰਗ ਈਸਵੇ ਦੀ ਉਮੇ ਥਿਰੇਗਾ ਕੋਫਾਗੇ ਬਸੁਲ ਹੱਕ ਵੀ ਮੀਂਹ ਹੁਨੀ ਏਵਰਿਨ
1: ਹਮ ਕਸ਼ਵਰਮ ਗਿੱਲ ਨੀ ਵੇਗਿਮ ਵਾ ਬਯੋਕਮ ਗਾ ਏਵਰਮ ਵੂਏ।

0: ਹਿਮਬਿਹਿ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗਿੰ ਅੱਦੋਵੂੰ
1: ਕੈਸਾ ਕਿੰਬੀ ਅਲਾਰਨਮਾ ਅੰਗਿਆਰ ਨੇਫੇ ਨਿਵਾਕੁਰੂੰ
0: ਹਿਮਬਿਹਿਗ੆ ਐਵਸ ਅਲਾਮਾਤੇ ਹੁਰਨਮਾ ਮਾਸਕ ਏਲੂੰ
1: ਅਦਿ ਹਿਮਬਿਹਿਗ੆ ਅਲਾਮਾਤੇ ਹੁਰਨਮਾ ਇਕਹਿਰਿਵੂੰ
0: ਹਿਮਬਿਹਿਗೆ ਅਲਾਮਾਤੇ ਫੇਣਿਜਨਮਾ ਲਸਨ ਕੁਰਬਾ ਸਿਹਿ ਫਰਵਾ ਹੋਦਵਾ
2: ਮੋਦੀ ਹੈ ਕੇ ਮੈਗਾਹਰਟਸ ਦਿਵੇ ਹੀ ਐਫਐਮ ਅਬਦੁਸ ਐਮ ਮੈਗਾਤੁਕਾ ਮੋਦੀ ਹੈ ਕੇ